ਜੀ ਸ਼੍ਰੋਤੋ, ਬੜੀ ਵਧੀਆ ਗੱਲ ਕੀਤੀ ਹੈਗੀ ਕਿ ਖਾਓ ਪੀਓ, ਐਸ਼ ਕਰੋ ਮਿੱਤਰੋ, ਅਤੇ ਦਿਲ ਤੁਸੀਂ ਕਿਸੇ ਦਾ ਦੁਖਾਇਓ ਨਾ। ਅਤੇ ਇਸ ਗੀਤ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਨੇ ਇੱਕ ਹੋਰ ਪਿਆਰਾ ਜਿਹਾ ਨਗਮਾ।

0: बच्चों हमेशा रखो याद, चॉकलेट मिठाई या आइसक्रीम खाने के बाद आगे पीछे ऊपर नीचे दिन में दो बार, सुबह और शाम डेली दो मिनट दो बार। दांतों की सफाई बहुत जरूरी है। खूबसूरत चमचमाते दांत और प्यारी सी मुस्कान सबका दिल जीत लेती है। डेली दो बार ब्रश करने से आपके दांत स्वस्थ रहते हैं और मुंह में बीमारी फैलने वाले जर्म्स और बैक्टीरिया भी मर जाते हैं। नेशनल हेल्थ मिशन हिमाचल प्रदेश द्वारा जनहित में जारी।
1: अपनी जिंदगी को करें थोड़ा और रोशन,
2: क्योंकि तनिष्क लाए हैं फेस्टिवल ऑफ डायमंड्स।
1: Discover 10,000 plus exquisite natural diamond jewelry designs crafted to put a shine on you.
2: Get up to 20% off.
1: Dharamshala Road, opposite Post Office, Kangra.
2: TNC apply.
3: Ji, chulni tai ta log geet te baad ik wari feri te chalna aha apni jankari di taraf.
4: Haan ji.
3: Kana jankariye vich gall asan kara de the fasal vividhi karan di.
4: ਤਾਂ ਜੀ
3: ਫਸਲ ਵਿਵਿਧੀਕਰਨ ਦੇ ਫਾਇਦੇ ਤਾਂ ਤੁਹਾਂ ਚੁਨੀਤਾਈ ਦੱਸੀ ਤੇ, ਪਰ ਇਸ ਤੋਂ ਇਲਾਵਾ ਅਸਾਂ ਆਪਣੇ ਸਾਥੀਆਂ ਜੋ ਇਹ ਵੀ ਬੋਲਣਾ ਚਾਹਾਂਗੇ ਕਿ ਭਾਈ ਫਸਲ ਤਾਂ ਤੁਸਾਂ ਤਾਂ ਹੀ ਲਾਈ ਸਕਦੇ ਜਾਲੂ ਤੁਹਾਨੂੰ ਵੱਲ ਜ਼ਮੀਨ ਹੋ ਹੈ
4: ਨਾ ਜੀ,
3: ਪਰ ਦਿਖਾ ਸਾਂਝੁਲ ਅੱਜ ਕੱਲ੍ਹ ਗ੍ਰਾਮ ਵਿੱਚ ਐਸੇ ਰੁਜ਼ਗਾਰ ਦੇ ਸੰਸਾਧਨ ਵੀ ਹਨ ਜਿਹੜਾ ਕਿ ਫਸਲਾਂ ਨੇ ਹੀ ਸੰਬੰਧਿਤ ਹੁੰਦੇ, ਤਾਂ ਤਿੰਨੇ ਅਪਣਾਈ ਕੇ ਵੀ ਅਸਾਂ ਆਪਣੇ ਘਰ ਜਿਹੜਾ ਸੈ ਆਪਣਾ ਅੱਛਾ ਖਾਸਾ ਰੁਜ਼ਗਾਰ ਚਲਾਈ ਸਕਦੇ। ਜਿਵੇਂ ਕਿ ਅਸਾਂ ਬਾਰ ਬਾਰ ਬੋਲਦੇ ਰਹਿੰਦੇ ਆਪਣੇ ਟਿਆਲੇ ਦੇ ਮਾਧਿਅਮ ਨੇ ਕਿ ਮਧੂਮੱਖੀ ਪਾਲਣ ਤੁਸੀਂ ਕਰੀ ਸਕਦੇ, ਘਰਾਂ ਤੁਸੀਂ ਛੋਟੇ ਉਦਯੋਗ ਲਗਾ ਸਕਦੇ, ਤੀਆਂ ਆਟਾ ਚੱਕੀ ਹੋਈ ਹੈ ਜਾਂ ਫਿਰ ਤਾਨਾ ਕੁੱਟਣ ਵਾਲੀਆਂ ਮਸ਼ੀਨਾਂ ਹੋਈਆਂ, ਅੱਜ ਕੱਲ੍ਹ ਛੋਟੇ ਛੋਟੇ ਐਸੇ ਆਈ ਹੋ ਨਾ ਜੀ, ਪਾਵਰ ਟਿਲਰ ਆਈ ਹੋ ਨਾ ਜੀ, ਬੜਾ ਕੁਛ ਐਸੇ ਸੰਸਾਧਨ ਆਈ ਹੋ ਜਿਸ 'ਤੇ ਕਿ ਤੁਹਾਂ ਘਰ ਰਹਿ ਕੇ ਹੀ ਜਿਹੜਾ ਸਾ ਆਪਣਾ ਅੱਛਾ ਖਾਸਾ ਰੁਜ਼ਗਾਰ ਜਿਹੜਾ ਸਾ ਕਮਾਈ ਸਕਦੇ। ਤਾਂ ਸਾਜੋ ਇਹ ਨਹੀਂ ਹੈ ਕਿ ਇੱਕ ਹੀ ਚੀਜ਼ਾਂ ਪਰ ਨਿਰਭਰ ਰਹਿਣਾ ਚਾਹੀਦਾ। ਅਗਰ ਅਸਾਂ ਥੋੜ੍ਹੀ ਜ਼ਮੀਨ ਸਾਂਝੋ ਵੱਲ ਘੱਟ ਹੈ ਤਾਂ ਅਸਾਂ ਆਪਣੀਆਂ ਸਬਜ਼ੀਆਂ ਵੀ ਜ਼ਿਆਦਾ ਤੋਂ ਜ਼ਿਆਦਾ ਉਗਾ ਸਕਦੇ,
4: ਡੇਅਰੀ ਦਾ ਕੰਮ ਕਰ ਸਕਦੇ
3: ਜੀ, ਕੰਨਾ ਸੋਗੀ ਡੇਅਰੀ ਦਾ ਕੰਮ ਕਰ ਸਕਦੇ। ਦੇਖਾ ਜੀ ਇਹ ਕੰਮ ਐਸੇ ਨੇ ਕਿ ਇਹਨਾਂ ਨਾ ਤਾਂ ਤੁਹਾਨੂੰ ਜ਼ਿਆਦਾ ਜ਼ਮੀਨਾਂ ਦੀ ਜ਼ਰੂਰਤ ਹੁੰਦੀ, ਬਸ ਥੋੜ੍ਹੀ ਜਿਹੀ ਇੱਕ ਮਿਹਨਤ ਦੀ ਜ਼ਰੂਰਤ ਹੁੰਦੀ। ਕਹਿੰਦਾ ਬਾਕੀ ਜਿਵੇਂ ਕਿ ਤੁਸੀਂ ਡੇਅਰੀ ਦੀ ਗੱਲ ਕੀਤੀ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਘਾਹ ਦੀ ਜ਼ਰੂਰਤ ਹੁੰਦੀ। ਤਾਂ ਅੱਜ ਕੱਲ੍ਹ ਦੇਖਾ ਜੀ ਅਸਾਂ ਦੇਖਾ ਦੇ ਕਿ ਬਥੇਰਾ ਖਾ ਜਿਹੜਾ ਸਾ ਮਿਲੀ ਯਾਦ ਹਰ ਤਰਫ, ਕਹਿੰਦਾ ਸਸਤਾ ਮਿਲੀ ਯਾਦ ਆ ਨਾ ਜੀ, ਕਿਉਂਕਿ ਅੱਜ ਕੱਲ੍ਹ ਬੜਿਆਂ ਲੋਕਾਂ ਜਿਹੜਾ ਸਾ ਡੰਗਰ ਪਾਲਣਾ ਜਿਹੜਾ ਸਾ ਛੱਡੀ, ਅਤੇ ਲਗਭਗ ਹਰ ਕੋਈ ਇਹੀ ਚਾਹਦਾ ਕਿ ਭਾਈ ਦੁਧਾਰੂ ਪਸ਼ੂ ਹੀ ਅਸਾਂ ਜਿਹੜਾ ਸਾ ਪਾਲੀ ਸਕਣ, ਅਤੇ ਇਸ 'ਤੇ ਕਿ ਦੇਸੀ ਖਾਦ ਵਗੈਰਾ ਦੀ ਕਮੀ ਵੀ ਹੀ ਨਾ ਹੋਵੇ, ਕਹਿੰਦਾ ਸੋਗੀ ਸੋਗੀ ਤੋਂ ਇਹਨਾਂ ਦੀ ਆਮਦਨੀ ਦਾ ਸਾਧਨ ਵੀ ਬਣੀ ਸਕੇ। ਅਸਾਂ ਇਹੀ ਬੋਲਣਾ ਚਾਹਾਂਗੇ ਚੁੰਨੀ ਤਾਈ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕੋਸ਼ਿਸ਼ ਕਰਨ ਕਿ ਖੇਤੀਬਾੜੀ 'ਤੇ ਅਟਿਕੇ, ਖੇਤੀਬਾੜੀ ਨੇ ਜੁੜੇ ਕੰਮ ਕਾਰ ਕਰਨ, ਤਾਂ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇ।
4: ਦੂਈ ਗੱਲ ਇਹ ਹੈ ਕਿ ਹਾਂ ਅਗਰ ਪਸ਼ੂ ਪਾਲਣ ਕਰਕੇ ਤਾਂ ਮਿੱਟੀ ਦੀ ਉਰਵਰਕਤਾ ਵੀ ਵਧੀ ਜਾ ਸਕਦੀ, ਕਹਿੰਦੇ ਕਿਸਾਨ ਬਾਜ਼ਾਰਾਂ ਦੀ ਜ਼ਰੂਰਤ ਦੇ ਹਿਸਾਬ ਕਰਨੇ ਐਸੀ ਫਸਲਾਂ ਉਗਾ ਸਕਦਾ ਜਿਸ 'ਤੇ ਉਸ ਤੋਂ ਬਾਜ਼ਾਰ ਦੇ ਵਧੀਆ ਮੁੱਲ ਮਿਲ ਸਕਦਾ।
3: ਬਿਲਕੁਲ ਕਹਿੰਦਾ ਦੇਖਾ ਜੀ ਐਸਾ ਨਹੀਂ ਹੈ ਕਿ ਤੁਸੀਂ ਜਿਹੜਾ ਫਸਲ

0: ਉਗਾਦੇ ਤੇ ਹੈ ਉਹ ਤੀਹੇ ਹੀ ਵੇਚਣ ਤੋਹਾਂ ਅਗਰ ਜਿਹੜਾ ਫਸਲ ਉਗਾ ਦੇ ਤਿਹਾ ਦੇ ਨਏ ਨਏ ਉਤਪਾਦ ਬਣਾਉਣ
1: ਬਣਾਉਣ।
0: ਹੈ ਨਾ ਜੀ,
1: ਹਾਂਜੀ
0: ਅੱਜ ਕੱਲ੍ਹ
1: ਹਾਂਜੀ
0: ਬਥੇਰੀਆਂ ਟ੍ਰੇਨਿੰਗਾਂ ਜਿਹੜਾ ਸਾ ਘਰ ਦੁਆਰ ਤੋਂ ਜੋ ਮਿਲੀ
1: ਮਿਲੀ
0: ਆਦੀ ਹੈ,
1: ਆਦੀ
0: ਹੈ ਨਾ ਜੀ,
1: ਹਾਂਜੀ
0: ਤਾਂ ਅਗਰ ਆਹਾਂ ਇਹਨਾਂ ਫਸਲਾਂ ਦੇ ਉਤਪਾਦ ਬਣਾ ਕੇ ਵੇਚਣ ਤਾਂ ਆਹਾਂ 2 ਗੁਣਾ 3 ਗੁਣਾ 4 ਗੁਣਾ ਵੀ ਪੈਸੇ ਜਿਹੜਾ ਸਾ
1: ਕਮਾਈ
0: ਸਕਦੇ।
1: ਸਕਦੇ ਹਾਂਜੀ ਹਾਂਜੀ। ਕਿਉਂਕਿ ਤੁਸੀਂ ਦੇਖਿਆ ਕਿ ਫਸਲ ਵਿਵਿਧੀਕਰਨ ਦੇ ਲਾਭ ਕਿਆ ਹਨ, ਤਾਂ ਫਸਲ ਵਿਵਿਧੀਕਰਨ ਵਿਧੀ ਅਪਣਾਉਣ 'ਤੇ ਜੋਖਿਮ ਘਟੀ ਜਾਂਦਾ, ਮਿੱਟੀਆਂ ਦੀ ਸਿਹਤ ਠੀਕ ਰਹਿੰਦੀ, ਕੀੜਿਆਂ ਮਕੌੜਿਆਂ 'ਤੇ ਨਿਯੰਤਰਣ ਕਰਕੇ ਉਸਾਂ 'ਤੇ ਬਚਾਅ ਹੁੰਦਾ ਰਹਿੰਦਾ, ਜਲਵਾਯੂ ਪਰਿਵਰਤਨ ਦੇ ਪ੍ਰਭਾਵ 'ਤੇ ਮੁਕਾਬਲਾ ਕਰਨ 'ਚ ਮਦਦ ਮਿਲਦੀ। ਕਿ ਸਭ ਤੋਂ ਵੱਡੀ ਗੱਲ, ਉੱਚ ਮੁੱਲ ਵਾਲੀਆਂ ਫਸਲਾਂ ਜੋ ਉਗਾ ਕੇ ਕਿਸਾਨ ਆਪਣੀ ਆਏ 'ਚ ਵਿਰਧੀ ਕਰੀ ਸਕਦੇ ਹਨ।
0: ਹਾਂ ਬਿਲਕੁਲ, ਤਾਂ ਗਲਾਣੇ ਦਾ ਇਹੀ ਮਤਲਬ ਹੈ ਕਿ ਭਾਈ ਤੁਸਾਂ 21 ਵੱਖਾਂ ਹੀ ਨਹੀਂ ਢਾਲਣਾ ਹੈ ਨਾ ਜੀ,
1: ਕੁਛ ਹੋਰ ਵੀ ਕੰਮ ਕਰ ਸਕਦੇ। ਤੁਸੀਂ
0: ਅੰਗੋਰਾ
1: ਖਰੋਸ਼ ਪਾਲੀ ਲਿਆ,
0: ਜੀ ਜੀ ਜੀ ਜੀ ਜੀ
1: ਕੁਛ ਵੀ ਫੁੱਲ ਉਗਾਈ ਲਿਆ
0: ਜੀ, ਆਪਣੇ ਮਤਲਬ ਸਾਹਿਬ ਬੋਲਦੇ ਨਾ ਕਿ ਸਮਰਥ ਜਿਸ ਕੰਮੇ ਵਾਸਤੇ ਤੁਸਾਂ ਐਨਕ ਨਾ, ਸਾਰਿਆਂ 'ਤੇ ਵੱਡੀ ਗੱਲ, ਜਿਸ ਕੰਮੇ ਵਿੱਚ ਤੁਹਾਨੂੰ ਰੁਚੀ ਹੈ,
1: ਰੁਚੀ ਹੈ ਜਿਹੜਾ ਤੁਹਾਡੇ ਵੱਲ ਹੈ,
0: ਹਾਂ
1: ਜਿਤਨੀ ਜ਼ਮੀਨ ਹੈ ਉਸਦੇ ਹਿਸਾਬੇ
0: ਜੀ, ਉਸਦੇ ਹਿਸਾਬੇ ਨੇ ਤੁਸਾਂ ਕੰਮ ਕਾਰ ਕਰਾਂ, ਨਏ ਵਿਗਿਆਨਿਕ ਯੁੱਗ ਹੈ, ਵਿਗਿਆਨਿਕ ਵਿਧੀ ਨੇ ਕੰਮ ਕਰਾਂ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਫਾਇਦਾ ਹੋ ਸਕੇ। ਕਹਿੰਦਾ ਭਾਈ ਫਰੀ ਅਤੇ ਉਹਦਾ ਸਮੇਂ ਇੱਕ ਲੋਕ ਗੀਤ ਦਾ, ਪਰ ਉਸ 'ਤੇ ਪਹਿਲਾਂ ਸਹੀ
1: ਸੰਦੇਸ਼
0: ਜੀ
1: ਸੁਣਦੇ ਹਨ। ਸੰਦੇਸ਼
0: ਜੀ ਜੀ
2: ਬੇਜਾਨ ਛਤੋਂ ਮੇ ਜਾਨ ਡਾਲਨੇ ਨਿਕਲਾ ਹੈ ਕੋਈ, ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ, 20 ਸਾਲ ਕੀ ਅਸਲੀ ਵਾਰੰਟੀ ਦੇਨੇ ਵਾਲਾ, SEL ਟਾਈਗਰ ਰੂਫਿੰਗ ਸ਼ੀਟਸ, ਅਸਲੀ ਵਾਰੰਟੀ ਯਹੀ ਹੈ ਟਾਈਗਰ ਕੀ ਗਾਰੰਟੀ।
3: ਆਪਣੀ ਜ਼ਿੰਦਗੀ ਕੋ ਕਰੇ ਥੋੜਾ ਔਰ ਰੋਸ਼ਨ,
4: ਕਿਉਂਕਿ ਤਨਿਸ਼ਕ ਲਾਏ ਹੈ ਫੈਸਟੀਵਲ ਆਫ ਡਾਇਮੰਡਸ।
3: Discover 10,000 plus exquisite natural diamond jewelry designs crafted to put a shine on you.
4: Get up to 20% off.
3: Dharamshala Road, opposite Post Office, Kangra.
4: TNC apply.
5: बच्चों हमेशा रखो याद, चॉकलेट मिठाई या आइसक्रीम खाने के बाद आगे पीछे ऊपर नीचे दिन में 2 बार, सुबह और शाम डेली 2 मिनट 2 बार। दांतों की सफाई बहुत जरूरी है, खूबसूरत चमचमाते दांत और प्यारी सी मुस्कान सबका दिल जीत लेती है। डेली 2 बार ब्रश करने से आपके दांत स्वस्थ रहते हैं और मुंह में बीमारी फैलने वाले जर्म्स और बैक्टीरिया भी मर जाते हैं। नेशनल हेल्थ मिशन हिमाचल प्रदेश द्वारा जनहित में जारी।

0: ਜੀ ਚੁੰਨੀਤਾਈ ਤਾਂ ਦਿਖਾ ਜੀ ਲੋਕ ਗੀਤ ਤੇ ਬਾਅਦ ਇੱਕ ਵਾਰੀ ਫਿਰੀ ਤੇ ਆਹਾਂ
1: ਜਾਣਕਾਰੀ ਦੇ ਦਿਓ
0: ਆਪਣੀ ਗੱਲਬਾਤ ਕਰਨੀ ਟਿਆਲੇ ਦੀ ਕਹਿੰਦਾ ਆਪਣੇ ਖੇਤ ਖਲਿਹਾਣ ਦੀ ਹੈ ਨਾ ਜੀ।
1: ਹਾਂਜੀ ਹਾਂਜੀ
0: ਤਾਂ ਜੀ ਕਿ ਆਹਾਂ ਗੱਲ ਲਗਾਈ ਹੋਈ ਕਿ ਹੁਣ ਦਿਖਾ ਸਾਡੇ ਸਾਰੇ ਕਿਸਾਨ ਸਾਥੀ ਜਿਹੜਾ ਹੈ ਬਾਈ ਬੜਾਈਆ 'ਚ ਵਿਅਸਤ ਹੈ ਇਸ ਵਕਤ ਕਹਿੰਦਾ ਨਿਚਲੇ ਖੇਤਰਾਂ 'ਚ ਤਾਂ ਬੜੇ ਭਾਰੀ ਕਿਸਾਨ ਜਿਹੜਾ ਸੈ
1: ਕਰੀ ਬੈਠੇ।
0: ਵਿਹਲੇ ਵੀ ਹੋਈਏ। ਤਾਂ ਦਿਖਾ ਜੀ ਸਹਿ ਬੋਲਦੇ ਨਾ ਕਿ ਕਿਸਾਨ ਜਿਹੜਾ ਸੈ ਕਦੀ ਵੀ ਵਿਹਲਾ ਨਹੀਂ
1: ਨਹੀਂ
0: ਰਹਿੰਦਾ,
1: ਹੁੰਦਾ। ਹਾਂਜੀ
0: ਬਸ ਤਿਸ ਇੱਕ ਕੰਮ ਖਤਮ ਹੁੰਦਾ ਕਹਿੰਦਾ ਦੂਆ
1: ਦੂਆ
0: ਦੇ ਬਾਰੇ 'ਚ ਹੈ ਜਿਹੜਾ ਸੈ ਸੋਚਣਾ ਲੱਗ ਪਾਉਂਦਾ। ਜੀ ਕਿ ਹੁਣ ਕਣਕ ਧਾਨ ਤਾਂ ਹਾਂ ਵੱਢੀ ਤੇ ਪਰ ਕਣਕਾਂ ਵਾਹਣੇ ਦੇ ਬਾਰੇ 'ਚ ਲੱਗੀ ਪਾਉਣਾ ਹਾਂ ਸੋਚਣਾ
1: ਸੋਚਣਾ।
0: ਕਿ
1: ਹਾਂਜੀ
0: ਬਾਈ ਕੁਤੂ ਤੇ ਬੀਜ ਲਿਆਉਣਾ, ਕੁਤੂ ਤੇ ਕਿਆ ਕਰਨਾ ਹੈ ਨਾ ਜੀ, ਮਹਿਲ ਕੁਤੂ ਤੇ ਖਰੀਦਣਾ, ਐਸੀਆਂ ਸਾਰੀਆਂ ਚੀਜ਼ਾਂ ਜਿਹੜਾ ਸੈ ਸਾਡਾ ਕਿਸਾਨ ਸਾਥੀਏ ਦੇ ਮਨ 'ਚ ਜਿਹੜਾ ਸੈ ਚਲੀਆਂ ਹੁੰਦੀਆਂ, ਦਿਮਾਗੇ ਚਲੀਆਂ ਹੁੰਦੀਆਂ। ਤਾਂ ਇਹਦੇ ਵਿੱਚ ਇੱਕ ਹੋਰ ਜ਼ਰੂਰੀ ਕੰਮ ਜਿਹੜਾ ਸੈ ਆਪਣਿਆਂ ਸਾਥੀਆਂ ਆਹਾਂ ਬੋਲਣਾ ਚਾਹਾਂਗੇ ਕਿ ਦੇਖਾ ਸਾਡੀ ਜ਼ਮੀਨ ਹੁਣ ਥੋੜ੍ਹਾ ਸਮਾਂ ਜਿਹੜਾ ਸੈ ਵਿਹਲੀ ਹੋਣੀ ਹੈ, ਕਹਿੰਦਾ ਆਹਾਂ ਵੀ ਕੰਮੇ ਕਾਰੇ ਤੇ ਵਿਹਲੇ ਆਉਣੇ ਨਾ। ਤਾਂ ਸਾਨੂੰ ਚਾਹੀਦਾ ਕਿ ਇਸ ਵਕਤ ਦਾ ਹਾਂ ਇੱਕ ਹੋਰ ਸਦਉਪਯੋਗ ਕਰਨ, ਕਹਿੰਦਾ ਆਪਣੀ ਜਿਹੜਾ ਖੇਤ ਦੀ ਮਿੱਟੀ ਹੁੰਦੀ ਉਸ ਦਾ ਪ੍ਰੀਖਣ ਕਰਵਾ ਲੈਣ।
1: ਹਾਂਜੀ ਹਾਂਜੀ ਕਿਤਨੀ ਪੋਸ਼ਕ ਤੱਤਵ ਹੈ ਨਿਸ ਮਿੱਟੀ 'ਚ, ਕਹਿੰਦੇ ਕੌਣ ਕੌਣ ਚੀਜ਼ਾਂ ਦੀ ਕਮੀ ਹੈ ਇਸ ਬਾਰੇ 'ਚ, ਕਹਿੰਦੇ ਮਿੱਟੀ ਦੀ ਉਰਵਰਕਤਾ ਕਿਆ ਹੈ ਇਸ ਦਾ ਬਾਰੇ 'ਚ ਹਾਂ ਮ੍ਰਿਦਾ ਪ੍ਰੀਖਣ
0: ਪ੍ਰੀਖਣ
1: ਕਰਾਉਣ।
0: ਕਰਵਾਉਣਗੇ ਤਾਂ
1: ਹਾਂ
0: ਹੀ ਹਾਂ ਜੋ ਪਤਾ ਲੱਗਣਾ ਕਿ ਬਾਈ ਸਾਡੇ ਜਿਹੜਾ ਖੇਤ ਦੀਆਂ ਮਿੱਟੀਆਂ ਨੇ ਇਹਨਾਂ ਵਿੱਚ ਕਿਸੇ ਦੀ ਪੋਸ਼ਕ ਤੱਤਵ ਦੀ ਵਡਵਾਰ ਵੀ ਹੋ ਸਕਦੀ।
1: ਕੋਈ
0: ਐਸਾ ਨਹੀਂ ਹੈ
1: ਕੋਈ ਕਮੀ
0: ਕਿ
1: ਹੋਏ।
0: ਕਮੀ ਹੋ ਹੈ, ਹਰ ਵਾਰੀ ਕਮੀਆਂ ਹੀ ਹੁੰਦੀਆਂ, ਕੋਈ ਵਡਵਾਰ ਵੀ ਹੋ ਸਕਦੀ। ਤਾਂ ਅਗਰ ਸਾਨੂੰ ਪਤਾ ਲੱਗੀ ਹੈ ਕਿ ਭਾਈ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਹੈ ਜਾਂ ਕੈਸੀ ਦੀ ਮਾਤਰਾ ਜ਼ਿਆਦਾ ਹੈ ਨਾ ਜੀ, ਤਾਂ
1: ਹਾਂਜੀ
0: ਉਸ ਹਿਸਾਬੇ ਨੇ ਆਹਾਂ ਜਿਹੜਾ ਸੈ ਪੋਸ਼ਕ ਤੱਤਵ ਆਪਣੀਆਂ ਖੇਤ ਵਿੱਚ ਪਾਉਂਦੇ, ਉਸ
1: ਸਪਾਈਸ
0: ਹਿਸਾਬੇ ਉਹਨਾਂ ਦਾ ਘੱਟ ਜਿਹੜਾ ਉਪਯੋਗ ਜਿਹੜਾ ਸੈ ਆਹਾਂ
1: ਕਰ
0: ਕਰੀ ਸਕਦੇ,
1: ਸਕਦੇ।
0: ਉਸੇ
1: ਹਾਂ
0: ਬਰਾਬਰ ਕਰ ਸਕਦੇ। ਜਾਂ ਫਿਰ ਕਈ ਵਾਰੀ ਕਈ ਐਸੇ ਪੋਸ਼ਕ ਤੱਤਵ ਹਨ ਜਿਨ੍ਹਾਂ ਦੀ ਬੜੀ ਭਾਰੀ ਕਮੀ ਹੁੰਦੀ ਸਾਡੇ
1: ਹਾਂਜੀ
0: ਖੇਤ ਵਿੱਚ, ਤਾਂ ਉਸਦਾ ਨਿਦਾਨ ਆਹਾਂ ਤਾਂ ਹੀ ਕਰ ਸਕਦੇ ਜੇ ਹਾਂਜੋ ਪਤਾ ਹੋਊਗਾ ਕਿ ਸਾਡੇ ਖੇਤ ਦੀ ਮਿੱਟੀ ਕਿਹਦੀ ਹੈ, ਕਹਿੰਦਾ ਉਸਦਾ ਹਾਲ ਕਿਆ, ਕਹਿੰਦਾ ਉਸਦੀ ਉਰਵਰਤਾ ਕਸਮਤਾ ਜਿਹੜਾ ਸੈ
1: ਕਿਆ।
0: ਕਿਹਦੀ ਹੈ।
1: ਹਾਂਜੀ

0: ਤਾਂ ਸਾਂਝੋ ਚਾਹੀਦਾ ਕਿ ਇਸ ਸਮੇਂ ਦਾ ਹਾਂ ਸਦਉਪਯੋਗ ਕਰਨ ਕੋਸ਼ਿਸ਼ ਕਰਨ ਕਿ ਆਪਣੀ ਮਿੱਟੀ ਦੀ ਪਰੀਖਣ ਜਿਹੜਾ ਸੈ
1: ਕਰਵਾਈ
0: ਕਰਵਾਈ ਲੈਣ
1: ਹਾਂਜੀ ਹਾਂਜੀ
0: ਕਹਿੰਦਾ ਦੇਖਾ ਜੀ ਜਿਵੇਂ ਕਿ ਇੱਕ ਵਾਰੀ ਫਿਰੀ ਤੇ ਸਾਡੇ ਖੇਤ ਖਾਲੀ ਹੋਣੇ ਕਹਿੰਦਾ ਮੌਸਮ ਫਿਰੀ ਕੇ ਸਰਦੀਆਂ ਦਾ ਆਉਣੇ ਵਾਲਾ ਕਹਿੰਦਾ ਸਰਦੀਆਂ ਦੇ ਮੌਸਮ ਵਿੱਚ ਉਗਣੇ ਵਾਲੀਆਂ ਸਬਜ਼ੀਆਂ ਬਾਈ ਆਹਾਂ ਤੋਹਾਂ ਸਾਰਿਆਂ ਚੁੰਨੀ ਤਾਈ ਲਗਾਉਣੀਆਂ ਕਹਿੰਦਾ ਸਾਡੇ ਕਿਸਾਨ ਸਾਥੀ ਲਗਾਏ ਵੀ ਬੈਠੇ ਹੋ ਕਹਿੰਦਾ ਬਾਜ਼ਾਰਾਂ ਵਿੱਚ ਆਹਾਂ ਦਿਖਦੇ ਵੀ ਹਨ ਕਿ
1: ਸਾਗ ਸਬਜ਼ੀ ਆਈ ਹੈ
0: ਆਹਾਂ ਔਲਾ ਔਲਾ ਜਿਹੜਾ ਸਾ ਹਰਿਆਲੀ ਹਨ ਜੋ ਸਬਜ਼ੀਆਂ ਜਾਂ ਦੁਕਾਨਾਂ ਪਰ ਦਿਖਣੇ ਮਿਲਾਂ ਦੀ ਸਰ੍ਹੋਂ ਦਾ ਸਾਗ ਪਾਲਕੇ ਦਾ ਸਾਗ ਸਾਰਾ ਸਭ ਕੁਛ ਆਉਣਾ ਲੱਗ ਪਿਆ
1: ਧੀਰੇ ਧੀਰੇ ਆਉਣਾ ਲੱਗ
0: ਹਾਂ
1: ਪਿਆ
0: ਕਹਿੰਦਾ ਗੋਭੀਆ ਦੀ ਵੀ ਚਹਿਲ ਜਿਹੜਾ ਸਾ ਹੁਣ ਜਿਹੜਾ ਸਾ ਸਾਂਝੋ ਸ਼ੁਰੂ ਦੇਖਣੇ ਮਿਲਾਂ ਦੀ ਤਾਂ ਆਹਾਂ ਇਹ ਬੋਲਣਾ ਚਾਹਾਂਗੇ ਕਿ ਜਿਹੜਾ ਸਾਡੇ ਕਿਸਾਨ ਸਾਥੀ ਹਨ ਜਿਹੜਾ ਆਪਣੇ ਤਾਈਂ ਬੰਦੇ ਜਾਂ ਫਿਰ ਵਿਵਸਾਇ ਤੌਰ ਪਰ ਸਬਜ਼ੀਆਂ ਜੋ ਬੰਦੇ ਤਿੰਨੇ ਉਹ ਚਾਹੀਦਾ ਕਿ ਇਸ ਵਕਤ ਜਿਹੜਾ ਸਾ ਆਪਣਾ ਜਿਹੜਾ ਵੀ ਪੌਦ ਲਗਾਉਣੀ ਹੈ ਤਿੰਨਾ ਜਾਂ ਬੀ ਬਿਓਜ ਲਗਾਉਣਾ ਤਾਂ ਐਸੇ ਢੰਗੇ ਨੇ ਲਗਾਉਣ ਕਿ ਤਿੰਨੇ ਪਤਾ ਹੋਣਾ ਚਾਹੀਦਾ ਕਿ ਕਿਸ ਕਿਸਮ ਦੀ ਆਹਾਂ ਪੌਦ ਜਿਹੜਾ ਸਾ ਜੀਆਂ ਗੋਭੀ ਹੋਈਏ ਜੀਆਂ ਫੁੱਲ ਗੋਭੀ ਪੱਤਾ ਗੋਭੀ ਕਿਸੇ ਵੀ ਪ੍ਰਕਾਰ ਦੀ ਗੋਭੀ ਹੋਈਏ ਜਾਂ ਫਿਰ ਮੂਲੀਆਂ ਦੇ ਸਲਗਮਾਂ ਦੇ ਸਾਗੇ ਦੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਬੀਜ ਲਗਾਉਣਾ ਤਾਂ ਤਿੰਨੇ ਇਹ ਪਤਾ ਲੱਗਣਾ ਚਾਹੀਦਾ ਕਿ ਹਾਂ ਸਾਡੇ ਖੇਤਰ ਤਾਈਂ ਕੁਣ ਦੇ ਬੀਜ ਜਿਹੜਾ ਸਾ ਅਨੁਮੋਦਿਤ
1: ਉਪਯੋਗੀ
0: ਹਾਂ
1: ਅਨੁਮੋਦਿਤ ਹੈ
0: ਜੀ ਕਹਿੰਦਾ ਬੀਜ ਜਿਹੜਾ ਸਾ ਉਪਚਾਰਿਤ ਕੀਤਿਆ ਹੋਇਆ ਹੀ ਹੋਣਾ ਚਾਹੀਦਾ
1: ਹਾਂਜੀ ਹਾਂਜੀ ਕਹਿੰਦੇ ਦੂਜੀ ਗੱਲ ਇਹ ਹੈ ਕਿ ਹਾਂ ਆਪਣੀ ਖਾਦ ਦੇ ਬਾਰੇ 'ਚ ਵੀ ਹੋਣਾ ਚਾਹੀਦਾ ਕਿ ਹਾਂ ਦੇਸੀ ਖਾਦ ਪਾਵਾਂਗੇ ਜੈਵਿਕ ਖਾਦ ਪਾਵਾਂਗੇ ਤਾਂ ਸਾਡੀ ਫਸਲਾਂ ਹੋਰ ਵਧੀਆ ਆਉਣੀਆਂ ਕਹਿੰਦੇ ਹਾਂ ਚਾਹੀਦਾ ਕਿ ਹਾਂ ਦੇਸੀ ਖਾਦਾਂ ਦਾ ਹੀ ਉਪਯੋਗ ਕਰਨ
0: ਬਿਲਕੁਲ ਠੀਕ ਗੱਲ ਗਲਾਈ ਤੋਂ ਹਾਂ ਜ਼ਰੂਰੀ ਨਹੀਂ ਹੈ ਕਿ ਬਾਈ ਬੀਜ ਨੇ ਹੀ ਅੱਛੀ ਫਸਲ ਜਿਹੜਾ ਸਾ ਹੋਣੀ ਹੈ
1: ਖਾਦਾਂ ਨੇ
0: ਬੀਜ
1: ਵੀ ਚਾਹੀਦਾ ਹੋਣਾ ਹੀ
0: ਚਾਹੀਦਾ ਪਰ
1: ਖਾਦ ਵੀ
0: ਸੌਗੀ ਸੌਗੀ ਜਿਹੜਾ ਸਾ ਆਹਾਂ ਬੋਲਦੇ ਨਾ ਕਿ ਮਿੱਟੀ ਦੀ ਉਰਵਰਤਾ ਬਣਾਏ ਰੱਖਣੇ ਤਾਂ ਹੀ ਜਿਹੜਾ ਸਾ ਸਾਂਝੋ ਜ਼ਿਆਦਾ ਤੋਂ ਜ਼ਿਆਦਾ ਜੈਵਿਕ ਖਾਦਾਂ ਦਾ
1: ਉਪਯੋਗ
0: ਕਰਨਾ ਚਾਹੀਦਾ ਕੈਂਚੂਆ ਖਾਦ ਹੋਈ ਆ ਨਾ ਜੀ ਇਸ ਦਾ ਪ੍ਰਯੋਗ ਸਾਂਝੋ ਕਰਨਾ ਚਾਹੀਦਾ ਕਹਿੰਦਾ ਦੇਖਾ ਜੀ ਸਾਹਿਬ ਬੋਲਦੇ ਨਾ ਕਿ ਅਗਰ ਆਹਾਂ ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰੀਏ ਤਾਂ ਕੁਥੀ ਨਾ ਕੁਥੀ ਦੂਰਗਾਮੀ ਪਰਿਣਾਮ ਹਨ ਜੋ ਜਿਹੜਾ ਸਹਿ ਗਲਤ ਦਿਖਣੇ ਮਿਲਦੇ ਹਨ ਜੀ ਮਿੱਟੀ ਦੀ ਉਰਵਰਤਾ ਕਸਮਤਾ ਜਿਹੜਾ ਸਹਿ ਥੋੜ੍ਹੇ ਜਿਹੇ ਟਾਈਮੇ ਵਾਸਤੇ ਜਿਹੜਾ ਸਹਿ ਠੀਕ ਹੋ ਸਕਦੀ ਪਰ ਗਾਂਹ ਆਉਣੇ ਵਾਲੇ ਸਮੇਂ ਵਾਸਤੇ ਜਿਹੜਾ ਸਹਿ ਦਿਨ ਬ ਦਿਨ ਤਿਹਾ ਦੀ ਗੁਣਵੱਤਾ ਜਿਹੜਾ ਸਹਿ ਘਟਦੀ ਜਾਣੀ
1: ਦੂਜੀ ਗੱਲ ਇੱਕ ਬਾਜ਼ਾਰ 'ਚ ਵੀ ਜੈਵਿਕ ਖਾਦਾਂ ਦੀ ਸਬਜ਼ੀਆਂ ਦੀ ਬੜੀ ਮੰਗ ਹੈ ਕਹਿੰਦੇ ਸਹਿ ਹੱਥੋਂ ਹੱਥ ਵਿਕਦੀਆਂ ਨੇ ਅਤੇ ਜਿਹੜਾ ਜਿਹੜਾ ਖਰੀਦਦਾਰ ਅਸਾਂ ਦਿਖਦਾ ਕਿ ਇਹ ਜੈਵਿਕ ਖਾਦਾਂ ਦੀ ਬਣੀ ਸਹੀ ਸਬਜ਼ੀ ਲੈਂਦਾ
0: ਮੈਂ ਤਾਂ ਬੋਲਦਾ ਚੁੰਨੀ ਤਾਈ ਕਿ ਜਿਹਨੇ ਪਤਾ ਹੈ ਨਾ ਕਿ ਫਲਾਣਾ ਕਿਸਾਨ ਜਿਹੜਾ ਸਹਿ ਬਿਲਕੁਲ ਜੈਵਿਕ ਖਾਦਾਂ ਨੇ ਹੀ ਸਬਜ਼ੀ ਜੋ ਉਤਪਾਦਨ ਕਰਦਾ ਤਾਂ ਤਿੱਦੀਆਂ ਤਾਂ ਸਾਹਿਬ ਬੋਲਦੇ ਨਾ ਕਿ ਫਸਲਾਂ ਘਰੇ ਘਰ ਆ ਵਿਕੀ ਜਾਂਦੀਆਂ ਹਨ ਜੀ ਲੋਕ ਦੂਰੇ ਦੂਰੇ 'ਤੇ ਇਹਨਾਂ ਦੇ ਘਰ ਆਈ ਕੇ ਹੀ ਸਬਜ਼ੀਆਂ ਲਈ ਸਕਦੇ ਕਹਿੰਦਾ ਅੱਜ ਕੱਲ੍ਹ ਤਾਂ ਸਾਡੇ ਕੁਛ ਇੱਕ ਕਿਸਾਨ ਸਾਥੀ ਐਸੇ ਵੀ ਹਨ ਜਿਹੜਾ ਕਿ ਪ੍ਰਮੁੱਖ ਫਸਲਾਂ ਹੋਈ ਗਈਆਂ ਜਿਵੇਂ ਕਿ ਧਾਨ ਹੋਈਏ ਕਣਕ ਹੋਈਏ ਛਲੀਆਂ ਹੋਈਆਂ ਇਹਨਾਂ ਵਿੱਚ ਵੀ ਜਿਹੜਾ ਸਾ ਰਸਾਇਣਿਕ ਖਾਦਾਂ ਦਾ ਪ੍ਰਯੋਗ ਬਿਲਕੁਲ ਨਹੀਂ ਕਰਦੇ ਹਨ ਜੀ ਕਹਿੰਦਾ ਖਾਸ ਗੱਲ ਤਾਂ ਇਹ ਹੈ ਕਿ ਸਬਜ਼ੀਆਂ ਜਲੂ ਬੋਲਦੇ ਨਾ ਕਿ ਆਹਾਂ ਥੋੜ੍ਹੇ ਦੇ ਸਮੇਂ ਵਿੱਚ ਜ਼ਿਆਦਾ ਉਤਪਾਦਨ ਲੈਣਾ ਜਾਂ ਜਲਦੀ ਜਲਦੀ ਉਤਪਾਦਨ ਲੈਣਾ ਇਸ ਲਾਲਚੇ ਵਿੱਚ ਆਈ ਕੇ ਜਲ ਨੂੰ ਆਹਾਂ ਰਸਾਇਣਾਂ ਦਾ ਪ੍ਰਯੋਗ ਕਰਦੇ ਨਾ ਤਾਂ ਕੁਥੀ ਨਾ ਕੁਥੀ ਸਹਿ ਜਿਹੜਾ ਮਾਨਵ ਜਾਤੀ ਹੈ ਇਸ ਵਾਸਤੇ ਜਿਹੜਾ ਸਹਿ ਬਿਲਕੁਲ
1: ਦੁਸ਼ਪ੍ਰਭਾਵ ਦਿੰਦੇ ਕਹਿੰਦੇ ਹਾਨੀਕਾਰਕ ਹੁੰਦੇ ਕਹਿੰਦੇ ਬਿਮਾਰ ਹੁੰਦੇ ਜਿਹੜੇ ਖਾਣੇ ਵਾਲੇ ਸੇ ਬਿਮਾਰ ਹੁੰਦੇ ਤਾਂ ਇਸ ਚਾਹੀਦਾ ਕਿ ਜੈਵਿਕ ਖਾਦਾਂ ਦਾ ਹੀ ਉਪਯੋਗ ਕਰਨ ਕਿਉਂਕਿ ਸਹਿ ਇੱਕ ਤਾਂ ਹੱਥੋਂ ਹੱਥ ਵਿਕਦੀਆਂ ਕਹਿੰਦੇ ਦੂਆ ਸਿਹਤਮੰਦ ਰਹਿੰਦੇ ਖਾਈ ਕੇ ਸਿਹਤ ਠੀਕ ਰਹਿੰਦੀ
0: ਕਹਿੰਦਾ ਸੌਗੀ ਸੌਗੀ ਸਾਡਾ ਜਿਹੜਾ ਪਰਿਆਵਰਣ ਹੈ ਉਸਦੇ ਵੀ ਹਿਤੈਸੀ ਹੁੰਦੇ ਤਾਂ ਦੇਖਾ ਜੀ ਆਹਾਂ ਇਹ ਬੋਲਣਾ ਚਾਹਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਦੇਸੀ ਖਾਦਾਂ ਦਾ ਪੱਖੇ ਚੱਲਣਾ ਕਹਿੰਦਾ ਰਸਾਇਣਾਂ ਦਾ ਘੱਟ ਤੋਂ ਘੱਟ
1: ਇਸਤੇਮਾਲ ਕਰਨਾ
0: ਸਾਹਿਬ ਕਰਨਾ ਹੈ ਨਾ ਜੀ ਕਹਿੰਦਾ ਇਸਦੇ ਸੋਗੀ ਬਾਈ ਇੱਕ ਵਾਰੀ ਫਿਰੀ 'ਤੇ ਆਹਾਂ ਲੈਣਾ ਛੋਟਾ ਜਿਹਾ ਵਿਰਾਮ ਕਹਿੰਦਾ ਸੁਣਨਾ ਇਹ ਲੋਕ ਗੀਤ।

0: ਜੀ ਚੁੰਨੀ ਤਾਈ, ਤਾਂ ਕਾਂਗੜੇ ਦੀ ਘਾਟੀ ਤੋਂ ਬਾਅਦ ਆਹਾਂ ਚੱਲਣਾ ਕਾਂਗੜਾ ਸਬਜ਼ੀ ਮੰਡੀ ਦੀ ਤਰਫ, ਕਰਾਂ ਦੇਖਣਾ ਕਿ ਅੱਜ ਸਬਜ਼ੀਆਂ ਕਨੇ ਫਲਾਂ ਦੇ ਥੋਕ ਮੁੱਲ ਵਾਵ ਕਿਆ ਰਹੇ। ਤਾਂ ਸਾਰੇ ਤੋਂ ਪਹਿਲਾਂ ਗੱਲ ਕਰੀਏ ਆਲੂ ਦੀ, ਤਾਂ ਭਾਈ ਆਲੂ ਰਿਹਾ 10 ਅਤੇ 22 ਰੁਪਏ ਪ੍ਰਤੀ ਕਿਲੋ, ਪਿਆਜ਼ 50 ਅਤੇ 55, ਟਮਾਟਰ 28 ਅਤੇ 30 ਰੁਪਏ ਪ੍ਰਤੀ ਕਿਲੋ, ਲਹਸੁਣ 150 ਅਤੇ 200, ਅਦਰਕ 70 ਅਤੇ 75, ਸ਼ਿਮਲਾ ਮਿਰਚ 65 ਅਤੇ 70 ਰੁਪਏ ਪ੍ਰਤੀ ਕਿਲੋ, ਅਰਬੀ 30 ਅਤੇ 32, ਖੀਰਾ 32 ਅਤੇ 35, ਮਟਰ 180 ਅਤੇ 200, ਫੁੱਲ ਗੋਭੀ 45 ਅਤੇ 50, ਬੰਦ ਗੋਭੀ 25 ਅਤੇ 26, ਬੈਂਗਣ 20 ਅਤੇ 22, ਕੱਦੂ 15 ਅਤੇ 26, ਮੂਲੀ 22 ਅਤੇ 25, ਪਾਲਕ 35 ਅਤੇ 40, ਹਰੀ ਮਿਰਚ 70 ਅਤੇ 75 ਰੁਪਏ ਪ੍ਰਤੀ ਕਿਲੋ, ਧਨੀਆ 100 ਅਤੇ 120, ਤੋਰੀ 18 ਅਤੇ 20, ਭਿੰਡੀ 30 ਅਤੇ 35, ਘੀਆ 25 ਅਤੇ 35, ਕਰੇਲਾ 30 ਅਤੇ 35, ਫਰਾਸ ਬੀਨ 55 ਅਤੇ 60, ਗਾਜਰ 30 ਅਤੇ 32, ਮਸ਼ਰੂਮ 170 ਅਤੇ 175, ਸਰਸੋਂ ਦਾ ਸਾਗ ਰਿਹਾ ਬਾਈ 48 ਅਤੇ 50 ਰੁਪਏ ਪ੍ਰਤੀ ਕਿਲੋ। ਕਹਿੰਦਾ ਗੱਲ ਕਰੀਏ ਫਲਾਂ ਦੀ, ਤਾਂ ਸਾਰੇ ਤੋਂ ਪਹਿਲਾਂ ਸੇਬ, ਸੇਬ ਰਿਹਾ 40 ਅਤੇ 120 ਰੁਪਏ ਪ੍ਰਤੀ ਕਿਲੋ, ਕੇਲਾ 40 ਅਤੇ 50 ਰੁਪਏ ਪ੍ਰਤੀ ਦਰਜਨ, ਅਨਾਰ 90 ਅਤੇ 200 ਰੁਪਏ ਪ੍ਰਤੀ ਕਿਲੋ, ਅਨਾਨਾਸ 40 ਅਤੇ 45, ਅਮਰੂਦ 120 ਅਤੇ 130, ਮੌਸਮੀ 45 ਅਤੇ 50, ਪਪੀਤਾ 50 ਅਤੇ 55, ਸੰਤਰਾ 90 ਅਤੇ 100 ਰੁਪਏ, ਨਿੰਬੂ 130 ਅਤੇ 140 ਰੁਪਏ ਪ੍ਰਤੀ ਕਿਲੋ, ਨਾਸਪਾਤੀ 110 ਅਤੇ 115, ਜਾਪਾਨੀ ਫਲ 70 ਅਤੇ 120, ਕਹਿੰਦਾ ਮਾਲਟਾ ਰਿਹਾ 195 ਅਤੇ 200 ਰੁਪਏ ਪ੍ਰਤੀ ਕਿਲੋ। ਕਹਿੰਦਾ ਅਗਲੀ ਗੱਲ ਕਰਨੀ ਆਹਾਂ ਮੌਸਮ ਸੰਬੰਧੀ ਜਾਣਕਾਰੀ, ਤਾਂ ਚੁੰਨੀ ਤਾਈ ਦੱਸਾਂ ਤੁਹਾਂ ਕਿ ਅੱਜ ਮੌਸਮ ਦਾ ਹਾਲ ਚਾਲ ਕਿਆ ਰਿਹਾ।
1: ਮੌਸਮ ਬਾਰੇ ਤਾਂ ਮੌਸਮ ਵਿਭਾਗ ਸ਼ਿਮਲਾ ਦੇ ਅਨੁਸਾਰ ਪ੍ਰਦੇਸ਼ ਦੇ ਪਿਛਲੇ ਕੁਛ ਦਿਨਾਂ 'ਚ ਮੌਸਮ ਬਿਲਕੁਲ ਸਾਫ਼ ਥਾ, ਪਰ ਅੱਜ ਸੰਜੇ ਯਾਨੀ ਕਿ 5 ਅਕਤੂਬਰ ਜੋ ਕੁੱਲੂ, ਲਾਹੌਲ ਸਪੀਤੀ, ਕਾਂਗੜਾ, ਕਿਨੌਰ, ਉਨਾ, ਚੰਬਾ ਦੇ ਕੁਛ ਹਿੱਸਿਆਂ 'ਚ ਬਾਰਿਸ਼ ਕਨੇ ਆਂਧੀ ਹੋਣ ਦੀ ਆਸ਼ੰਕਾ ਜਤਾਈ ਹੋਈ
0: ਹੈ।
1: ਕੰਨੇ ਗੱਲ ਕਰੀਏ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਅਧਿਕਤਮ ਨਿਊਨਤਮ ਤਾਪਮਾਨ ਦੀ, ਤਾਂ ਚੰਬਾ ਦਾ ਰਿਹਾ 23 ਅਤੇ 13 ਡਿਗਰੀ ਸੈਲਸੀਅਸ, ਧਰਮਸ਼ਾਲਾ ਦਾ ਰਿਹਾ 20 ਅਤੇ 12 ਡਿਗਰੀ ਸੈਲਸੀਅਸ, ਮੰਡੀ ਦਾ ਰਿਹਾ 27 ਅਤੇ 18 ਡਿਗਰੀ ਸੈਲਸੀਅਸ, ਕਨੇ ਸੁੰਦਰ ਨਗਰ ਦਾ ਰਿਹਾ 32 ਅਤੇ 19 ਡਿਗਰੀ ਸੈਲਸੀਅਸ।
0: ਜੀ ਕਨੇ ਸਹੀ ਨਾ ਜਿਹੀਆਂ ਕਿ ਚੁੰਨੀ ਤਾਈ ਬੋਲਾਂ ਦੇ ਕਿ ਆਉਣੇ ਵਾਲੇ ਜਿਹੜਾ ਦਿਨ ਹੈ ਨਾ ਸਹਿ, ਮੌਸਮ ਜਿਹੜਾ ਸਹਿ ਬਿਲਕੁਲ ਸਾਫ਼ ਸੁਥਰਾ ਹੀ ਤੁਹਾਨੂੰ ਦਿਖਣੇ ਮਿਲਣਾ। ਕਨੇ ਆਪਣੇ ਕੰਮਕਾਰ ਜਿਹੜਾ ਸਹਿ ਤੁਹਾਂ ਬਿਨਾਂ ਕਿਸੇ ਚਿੰਤਾ ਦੇ ਜਿਹੜਾ ਸਹਿ ਕਰਨੇ ਨੇ। ਕਹਿੰਦਾ ਭਾਈ ਆਪਣਾ ਵੀ ਤੁਸੀਂ ਜਿਹੜਾ ਸਹਿ ਖਿਆਲ ਰੱਖਣਾ। ਕਹਿੰਦਾ ਇਸ ਦੇ ਸੋਗੀ ਫਿਰੀ ਅਤੇ ਸਮਾਇਓ ਦਾ ਇੱਕ ਲੋਕ ਗੀਤ ਦਾ ਚੱਲਦੇ ਆਹਾਂ ਨਿੰਬੂਆਂ ਦੇ ਬਾਗੇ ਦੀ ਤਰਫ, ਹੈ ਨਾ ਜੀ।
1: ਹਾਂਜੀ।

0: ਚੁਨਿਤਾਈ ਇਸੀ ਕਰਨਾ ਕਾਰਜਕ੍ਰਮ ਦਾ ਸਮੇਂ ਜਿਹੜਾ ਸਾ ਇੱਥੋਂ ਹੀ ਖਤਮ ਹੋ ਕਰਦਾ। ਦੱਸ ਦਈਏ ਕਿ ਕਾਰਜਕ੍ਰਮ ਵਿੱਚ ਤਕਨੀਕੀ ਸਹਿਯੋਗ ਵਿਕਾਸ ਪਠਾਣੀਆ, ਪ੍ਰਸਤੁਤਕਰਤਾ ਜਤਿੰਦਰਪਾਲ ਸਿੰਘ, ਕਨੇ ਹੁਣ ਸਾਂਝੋ ਦੁਨੀ ਜੋ ਦਿਆ ਇਜਾਜ਼ਤ।
1: ਅੱਛਾ ਜੀ, ਜੈ ਹਿੰਦ।